0: अभी आप सुन रहे थे प्रोग्राम एक ही फिल्म से। आकाशवाणी दिल्ली का ये इंद्रप्रस्थ चैनल है। 1:40 होने को है, कुछ ही देर में समाचार प्रसारित किए जाएंगे।
1: नमस्कार, ये आकाशवाणी है। खबरों के इस बुलेटिन नाल मैं अमन देव। पहला चोणवीं खबरां। भारत का सब तो वड्डा अंतरराष्ट्रीय कपड़ा समारोह भारत टैक्स 2026 अज नवी दिल्ली के भारत मंडपम विखे शुरू हो गया है। भारत ते बरतानिया दरम्यान व्यापक आर्थिक ते व्यापार समझौता कल तो लागू होगा। अमरीका वालों ईरान ते हवाई हमले लगातार जारी ने, जिस नाल दोहां देशां विचकार तनाव होर वध गया है। भारत ते इंग्लैंड विचकार तिने क्रोसा मैचां दी लड़ी दा पहला मैच अज बर्मिंघम च खेडिया जाएगा। फीफा फुटबाल विश्व कप दे पहले सैमीफाइनल च अज फ्रांस ते स्पेन आमो सामने होणगे। भारत का सब तो वड्डा आलमी कपड़ा समारोह भारत टैक्स 2026 अज नवी दिल्ली के भारत मंडपम विखे शुरू होया। केंद्रीय कपड़ा मंत्री गिरिराज सिंह ने इस समारोह का उद्घाटन किया। पत्रकारों नाल गलबात करदे श्री सिंह ने कहा कि भारत टैक्स प्रधानमंत्री के दृष्टिकोण नूं दर्शाउंदा है। उन्होंने कहा कि प्रोग्राम हुण एक अंतरराष्ट्रीय आयोजन बन गया, जिस विच प्रदर्शकां, खरीददारां, विक्रेतावां ते सैलानियां दी गिणती विच साल दर साल वाधा हो रहा है। उन्होंने दस्सिया कि इस साल के समारोह विच 130 देशों तों 60,000 तों वध खरीददार ते प्रदर्शक हिस्सा लै रहे ने। श्री सिंह ने कहा कि भारत टैक्स विच सूखम, छोटे ते दरम्याने उद्यम MSMEs भी हिस्सा लै रहे ने।
2: दुनिया के 130 देशों से ऊपर बायर आया है। अभी मोदी जी ने 56 देशों से FTA हो रहा, कुछ से हो गया है, कुछ से बाकी। ये बताता है कि आज 60,000 से ऊपर एग्जीबिटर आए। और सबसे बड़ी खासियत है इस एक्सपो में 90% MSME आए हैं। मैं उम्मीद कर रहा हूं कि इस बार जो बायर आ रहे हैं ये सारे दुनिया के रिकॉर्ड को तोड़ेंगे।
1: उद्घाटन समारोह विच कपड़ा राज मंत्री पवित्र मारग्रेटा ते वक्फ राजां ते कपड़ा मंत्रियों ने भी शिरकत की। यह समारोह कपड़े फैशन स्थिरता तकनोलॉजी नवीनता निवेश ते अंतरराष्ट्रीय व्यापार विच भारत की वधदी अंतरराष्ट्रीय लीडरशिप नूं दर्शाउंदा है। इसने निर्मातावां, बरामदकारां, विश्व खरीदारां, निवेशकां, नीति निर्मातावां, अंतरराष्ट्रीय नुमाइंदियां, कारीगरां, स्टार्टअप्स ते तकनोलॉजी देण वालियां नूं इक मंच ते लिआंदा है। प्रधानमंत्री नरेंद्र मोदी दे 5F विजन, फार्म टू फाइबर टू फैक्टरी टू फैशन टू फॉरन तो प्रेरित होकर भारत टैक्स 2026 कारोबार, निवेश, नवीनता, नीति संवाद और रणनीतिक भाईवाली लिए एक प्रमुख आलमी प्लेटफार्म वजों विकसित होया है। भारत ते बरतानिया विचकार व्यापक आर्थिक ते व्यापार समझौता कल तो लागू होगा। इस इतिहासिक समझौते तहत भारतीय बरामदकारा नूं बरतानिया के बाजारा तक 99% ड्यूटी मुक्त पहुंच मिलेगी। यह समझौता भारत ते बरतानिया विचकार रणनीतिक भाईवाली नूं मजबूत करन अते अपने लोकां लई खुशहाली की सांझी वचनबद्धता नूं दर्शाउंदा है। इस इतिहासिक समझौते की नींह 2021 विच वधी हुई व्यापार भाईवाली अते भारत बरतानिया रोडमैप 2030 नूं अपना के रखी गई सी, जिसने 2030 तक व्यापार नूं दुगना करके 100 अरब अमरीकी डालर करने का टीचा रखा सी। भारत ने संयुक्त राष्ट्र सुरक्षा कौंसल के अस्थायी मैंबर वजो 2028-29 कार्यकाल लिए अपनी चोण मुहिम शुरू कर दी है। न्यूयॉर्क विच संयुक्त राष्ट्र के मुख दफ्तर विखे विदेश मंत्री डॉ एस जयशंकर ने भारत की उम्मीदवारी पेश करदिआं भारत के शांति दृष्टिकोण नूं जारी किया। उन्होंने कहा कि मौजूदा विश्व स्थिति में संयुक्त राष्ट्र की भूमिका पहला नालों कितने ज्यादा महत्वपूर्ण हो गई है। डॉ जयशंकर ने कहा कि भारत ने हुण तक संयुक्त राष्ट्र के करीब 50 शांति मिशनों में कोई 3 लाख शांति रक्षकों का योगदान पाया है।
3: शांति रक्षा अंतर्राष्ट्रीय शांति और सुरक्षा बनाए रखने का एक महत्वपूर्ण माध्यम रही है। भारत ने इस जिम्मेदारी के निर्वहन में हमेशा अग्रणी भूमिका निभाई है। अब तक भारत ने विश्व भर में लगभग 50 शांति मिशनों में लगभग 3 लाख शांति रक्षकों की तैनाती की है। वर्तमान में भारत के 4,300 शांति रक्षक 11 सक्रिय शांति मिशनों में से 10 मिशनों में अपनी सेवाएं दे रहे हैं।
4: 10 of the 11 active missions.
1: ਚੁਣਿਆ ਜਾਣ ਤੇ ਭਾਰਤ 2028 ਤੋਂ 2 ਸਾਲਾਂ ਦੇ ਕਾਰਜਕਾਲ ਲਈ ਸੁਰੱਖਿਆ ਪ੍ਰੀਸ਼ਦ ਦਾ ਅਸਥਾਈ ਮੈਂਬਰ ਬਣ ਜਾਏਗਾ। ਭਾਰਤ ਪਹਿਲਾਂ 8 ਵਾਰ ਇਸ ਅਹੁਦੇ ਤੇ ਰਹਿ ਚੁੱਕਾ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਅਮਰੀਕਾ ਨੇ ਲਗਾਤਾਰ ਤੀਜੀ ਰਾਤ ਇਰਾਨ ਤੇ ਹਵਾਈ ਹਮਲੇ ਕੀਤੇ ਨੇ, ਜਿਸ ਨਾਲ ਦੋਹਾਂ ਦੇਸ਼ਾਂ ਵਿਚਕਾਰ ਤਣਾਅ ਹੋਰ ਵੱਧ ਗਿਆ ਹੈ। ਅਮਰੀਕੀ ਕੇਂਦਰੀ ਕਮਾਂਡ ਨੇ ਕਿਹਾ ਕਿ ਉਸਨੇ ਅਬੂ ਮੂਸਾ, ਬੰਦਰ ਅਬਾਸ, ਬੁਸ਼ਹਿਰ, ਚਬਹਾਰ, ਜਸਕ ਅਤੇ ਕੋਨਾਰਕ ਦੇ ਆਲੇ ਦੁਆਲੇ ਦੇ ਇਲਾਕਿਆਂ ਵਿਚ ਇਰਾਨੀ ਤੱਟਵਰਤੀ ਰੱਖਿਆ ਪ੍ਰਣਾਲੀਆਂ, ਮਿਜ਼ਾਇਲ ਤੇ ਡਰੋਨ ਟਿਕਾਣਿਆਂ ਅਤੇ ਸਮੁੰਦਰੀ ਫੌਜ ਦੇ ਅਦਾਰਿਆਂ ਨੂੰ ਨਿਸ਼ਾਨਾ ਬਣਾਇਆ ਹੈ। ਇਰਾਨ ਨੇ ਹਮਲਿਆਂ ਦੀ ਗੱਲ ਪ੍ਰਵਾਨ ਕਰਦਿਆਂ ਕਿਸੇ ਜਾਨੀ ਨੁਕਸਾਨ ਦੀ ਜਾਣਕਾਰੀ ਨਹੀਂ ਦਿੱਤੀ। ਅਮਰੀਕੀ ਕੇਂਦਰੀ ਕਮਾਂਡ ਦਾ ਕਹਿਣਾ ਕਿ ਇਰਾਨੀ ਫੌਜ ਤੇ ਇਹ ਹਮਲੇ ਜਾਰੀ ਰਹਿਣਗੇ, ਜਿਨ੍ਹਾਂ ਦਾ ਉਦੇਸ਼ ਹੋਰਮੂਸ ਸਟ੍ਰੇਟ ਵਿਚ ਨਿਰਦੋਸ਼ ਨਾਗਰਿਕਾਂ ਤੇ ਵਪਾਰਕ ਜਹਾਜ਼ਾਂ ਤੇ ਹਮਲਾ ਕਰਨ ਦੀ ਇਰਾਨ ਦੀ ਸਮਰੱਥਾ ਨੂੰ ਕਮਜ਼ੋਰ ਕਰਨਾ ਹੈ। ਬਦਲੇ ਵਿਚ ਇਰਾਨ ਨੇ ਹੋਰਮੂਸ ਤੋਂ ਲੰਘ ਰਹੇ UAE ਨਾਲ ਸਬੰਧਤ ਦੋ ਟੈਂਕਰਾਂ ਨੂੰ ਨਿਸ਼ਾਨਾ ਬਣਾਇਆ ਹੈ। ਇਸ ਦੇ ਨਾਲ ਨਾਲ ਬਹਿਰੀਨ ਅਤੇ ਜਾਰਡਨ ਨਾਲ ਜੁੜੇ ਜਹਾਜ਼ਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਐ। ਇਸ ਘਟਨਾ ਵਿਚ ਇਕ ਨਾਵਿਕ ਮਾਰਿਆ ਗਿਆ ਤੇ 8 ਹੋਰ ਜ਼ਖਮੀ ਹੋ ਗਏ ਨੇ। UAE ਦੇ ਰੱਖਿਆ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਕਿ ਟੈਂਕਰਾਂ ਤੇ ਹਮਲੇ ਵਿਚ ਇਕ ਭਾਰਤੀ ਨਾਗਰਿਕ ਦੀ ਮੌਤ ਹੋ ਗਈ ਹੈ ਤੇ 6 ਭਾਰਤੀ ਅਤੇ 2 ਯੂਕਰੇਨੀ ਜ਼ਖਮੀ ਹੋਏ ਨੇ। ਸੰਸਦੀ ਮਾਮਲੇ ਤੇ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਕਿਰੇਨ ਰਿਜੀਜੂ ਅੱਜ ਕਤਰ ਦੇ ਅਮੀਰ ਸ਼ੇਖ ਹਮਦ ਬਿਨ ਖਲੀਫਾ ਅਲ ਥਾਨੀ ਦੇ ਦੁਖਦਾਈ ਦੇਹਾਂਤ ਤੋਂ ਬਾਅਦ ਭਾਰਤ ਸਰਕਾਰ ਅਤੇ ਲੋਕਾਂ ਵੱਲੋਂ ਸੋਗ ਪ੍ਰਗਟ ਕਰਨ ਲਈ ਦੋਹਾ ਲਈ ਰਵਾਨਾ ਹੋਏ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅਮੀਰ ਨੇ ਆਧੁਨਿਕ ਕਤਰ ਦੇ ਨਿਰਮਾਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ। ਉਹ ਭਾਰਤ ਦੇ ਕਰੀਬੀ ਦੋਸਤ ਸਨ। ਮੰਤਰਾਲੇ ਨੇ ਅੱਗੇ ਕਿਹਾ ਕਿ ਭਾਰਤ ਕਤਰ ਸਬੰਧਾਂ ਨੂੰ ਮਜ਼ਬੂਤ ਕਰਨ ਵਿਚ ਉਨ੍ਹਾਂ ਦੇ ਅਨਮੋਲ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਏਗਾ। ਸਰਕਾਰ ਨੇ ਉਸ ਵਾਇਰਲ ਸੋਸ਼ਲ ਮੀਡੀਆ ਵੀਡੀਓ ਦਾ ਖੰਡਨ ਕੀਤਾ ਜਿਸ ਵਿਚ ਦਾਅਵਾ ਕੀਤਾ ਗਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਿਊਜ਼ੀਲੈਂਡ ਦੇ ਆਕਲੈਂਡ ਵਿਚ ਇਕ ਸਮਾਗਮ ਦੌਰਾਨ ਕਿਹਾ ਸੀ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਗਾਂ ਮਾਸ ਉਤਪਾਦਕ ਦੇਸ਼ ਹੈ। ਪ੍ਰੈਸ ਇਨਫਰਮੇਸ਼ਨ ਬਿਊਰੋ PIB ਦੀ ਫੈਕਟ ਚੈੱਕ ਯੂਨਿਟ ਨੇ ਕਿਹਾ ਹੈ ਕਿ ਇਹ ਦਾਅਵਾ ਝੂਠਾ ਤੇ ਪ੍ਰਧਾਨ ਮੰਤਰੀ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ। ਯੂਨਿਟ ਨੇ ਲੋਕਾਂ ਨੂੰ ਗੁੰਮਰਾਹਕੁੰਨ ਸਮੱਗਰੀ ਤੋਂ ਸਾਵਧਾਨ ਰਹਿਣ ਅਤੇ ਪ੍ਰਮਾਣਿਤ ਜਾਣਕਾਰੀ ਲਈ ਹਮੇਸ਼ਾ ਅਧਿਕਾਰਤ ਸਰੋਤਾਂ ਤੇ ਭਰੋਸਾ ਕਰਨ ਦੀ ਸਲਾਹ ਦਿੱਤੀ ਹੈ। ਭਾਰਤੀ ਜਨਤਾ ਪਾਰਟੀ ਨੇ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ 2020 ਦੇ ਉੱਤਰ ਪੂਰਬੀ ਦਿੱਲੀ ਦੰਗਿਆਂ ਦੌਰਾਨ ਇੰਟੈਲੀਜੈਂਸ ਬਿਊਰੋ ਦੇ ਅਧਿਕਾਰੀ ਅੰਕਿਤ ਸ਼ਰਮਾ ਦੇ ਕਤਲ ਲਈ ਜ਼ਿੰਮੇਵਾਰ ਲੋਕਾਂ ਦਾ ਸਮਰਥਨ ਕਰਨ ਦਾ ਇਲਜ਼ਾਮ ਲਾਇਆ ਹੈ। ਨਵੀਂ ਦਿੱਲੀ ਵਿਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ BJP ਦੇ ਰਾਸ਼ਟਰੀ ਬੁਲਾਰੇ ਗੌਰਵ ਭਾਟੀਆ ਨੇ ਦਿੱਲੀ ਅਦਾਲਤ ਦੇ ਅੰਕਿਤ ਸ਼ਰਮਾ ਦੇ ਕਤਲ ਲਈ ਸਾਬਕ ਆਪ ਕੌਂਸਲਰ ਤਾਹਿਰ ਹੁਸੈਨ ਅਤੇ 4 ਹੋਰਾਂ ਨੂੰ ਦੋਸ਼ੀ

ਠਹਿਰਾਉਣ ਦੇ ਫੈਸਲੇ ਦਾ ਸਵਾਗਤ ਕੀਤਾ। ਸ੍ਰੀ ਭਾਟੀਆ ਨੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਵੋਟ ਬੈਂਕ ਦੀ ਰਾਜਨੀਤੀ ਲਈ ਹੁਸੈਨ ਦਾ ਬਚਾਅ ਕਰਨ ਦਾ ਇਲਜ਼ਾਮ ਲਾਇਆ। ਸ੍ਰੀ ਭਾਟੀਆ ਨੇ ਕਾਂਗਰਸ ਤੇ ਆਮ ਆਦਮੀ ਪਾਰਟੀ ਤੇ ਹੇਠਲੇ ਪੱਧਰ ਦੀ ਰਾਜਨੀਤੀ ਕਰਨ ਦਾ ਵੀ ਇਲਜ਼ਾਮ ਲਾਇਆ ਹੈ। ਮਰਦਾਂ ਦੇ ਕ੍ਰਿਕਟ ਵਿਚ ਭਾਰਤ ਅਤੇ ਇੰਗਲੈਂਡ ਵਿਚਕਾਰ ਤਿੰਨ ਇਕ ਰੋਜ਼ਾ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਅੱਜ ਬਰਮਿੰਗਮ ਵਿਚ ਖੇਡਿਆ ਜਾਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ ਬਾਅਦ 3:30 ਵਜੇ ਸ਼ੁਰੂ ਹੋਏਗਾ। ਭਾਰਤੀ ਟੀਮ ਵਿਚ ਬੱਲੇਬਾਜ਼ ਵਿਰਾਟ ਕੋਹਲੀ, ਰੋਹਿਤ ਸ਼ਰਮਾ ਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਵਾਪਸੀ ਹੋ ਰਹੀ ਹੈ। ਫੀਫਾ ਫੁੱਟਬਾਲ ਵਿਸ਼ਵ ਕੱਪ ਦਾ ਪਹਿਲਾ ਸੈਮੀਫਾਈਨਲ ਅੱਜ ਰਾਤ ਟੈਕਸਸ ਵਿਚ ਫਰਾਂਸ ਤੇ ਸਪੇਨ ਦਰਮਿਆਨ ਖੇਡਿਆ ਜਾਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਰਾਤੀ 12:30 ਵਜੇ ਸ਼ੁਰੂ ਹੋਏਗਾ। ਫਰਾਂਸ ਲਗਾਤਾਰ ਤੀਜੀ ਵਾਰ ਫੀਫਾ ਵਿਸ਼ਵ ਕੱਪ ਦੇ ਫਾਈਨਲ ਵਿਚ ਜਗ੍ਹਾ ਬਣਾਉਣ ਦੀ ਕੋਸ਼ਿਸ਼ ਕਰੇਗਾ। ਉਧਰ ਸਪੇਨ 2010 ਵਿਚ ਖਿਤਾਬ ਜਿੱਤਣ ਤੋਂ ਬਾਅਦ ਪਹਿਲੀ ਵਾਰ ਵਿਸ਼ਵ ਕੱਪ ਫਾਈਨਲ ਵਿਚ ਪਹੁੰਚਣ ਦੀ ਕੋਸ਼ਿਸ਼ ਕਰੇਗਾ। ਥਾਈਲੈਂਡ ਦੀ ਰਾਜਧਾਨੀ ਬੈਂਕਾਕ ਵਿਚ ਇਕ ਮਿਊਜ਼ਿਕ ਬਾਰ ਵਿਚ ਲੱਗੀ ਭਿਆਨਕਾ ਕਾਰਨ ਮਰਨ ਵਾਲਿਆਂ ਦੀ ਗਿਣਤੀ 30 ਹੋ ਗਈ ਹੈ। ਅਧਿਕਾਰੀਆਂ ਅਨੁਸਾਰ 70 ਤੋਂ ਵੱਧ ਲੋਕਾਂ ਨੂੰ ਹਸਪਤਾਲ ਵਿਚ ਦਾਖਲ ਕਰਾਇਆ ਗਿਆ, ਜਿਨ੍ਹਾਂ ਵਿਚੋਂ 24 ਦੀ ਹਾਲਤ ਗੰਭੀਰ ਹੈ। ਪੁਲਿਸ ਅੱਗ ਲੱਗਣ ਦੇ ਕਾਰਨ ਅਤੇ ਬਾਰ ਵਿਚ ਸੁਰੱਖਿਆ ਨਿਯਮਾਂ ਦੀ ਪਾਲਣਾ ਲਈ ਜਾਂਚ ਕਰ ਰਹੀ ਹੈ। ਨੈਸ਼ਨਲ ਟੈਸਟਿੰਗ ਏਜੰਸੀ NTA ਨੇ ਨੀਟ UG 2026 ਦੀ ਮੁੜ ਪ੍ਰੀਖਿਆ ਲਈ OMR ਸ਼ੀਟਾਂ ਤੇ ਰਿਕਾਰਡ ਕੀਤੇ ਜਵਾਬ ਜਾਰੀ ਕਰ ਦਿੱਤੇ ਨੇ। ਉਮੀਦਵਾਰ NTA ਵੈਬਸਾਈਟ neet.nta.nic.in ਤੇ ਆਪਣੇ ਅਰਜ਼ੀ ਨੰਬਰਾਂ ਨਾਲ ਲੌਗਇਨ ਕਰਕੇ ਆਪਣੀਆਂ OMR ਸ਼ੀਟਾਂ ਤੇ ਜਵਾਬ ਦੇਖ ਸਕਦੇ ਨੇ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫਿਰ ਸੁਣ ਲਓ। ਭਾਰਤ ਦਾ ਸਭ ਤੋਂ ਵੱਡਾ ਅੰਤਰਰਾਸ਼ਟਰੀ ਕੱਪੜਾ ਸਮਾਰੋਹ ਭਾਰਤ ਟੈਕਸ 2026 ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਸ਼ੁਰੂ ਹੋ ਗਿਆ ਹੈ। ਭਾਰਤ ਅਤੇ ਬਰਤਾਨੀਆ ਦਰਮਿਆਨ ਵਿਆਪਕ ਆਰਥਿਕ ਅਤੇ ਵਪਾਰ ਸਮਝੌਤਾ ਕੱਲ੍ਹ ਤੋਂ ਲਾਗੂ ਹੋਏਗਾ। ਅਮਰੀਕਾ ਵੱਲੋਂ ਈਰਾਨ ਤੇ ਹਵਾਈ ਹਮਲੇ ਲਗਾਤਾਰ ਜਾਰੀ ਨੇ, ਜਿਸ ਨਾਲ ਦੋਹਾਂ ਦੇਸ਼ਾਂ ਵਿਚਕਾਰ ਤਣਾਅ ਹੋਰ ਵੱਧ ਗਿਆ ਹੈ। ਭਾਰਤ ਅਤੇ ਇੰਗਲੈਂਡ ਵਿਚਕਾਰ ਤਿੰਨ ਇਕ ਰੋਜ਼ਾ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਅੱਜ ਬਰਮਿੰਗਮ ਚ ਖੇਡਿਆ ਜਾਏਗਾ ਤੇ ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਪਹਿਲੇ ਸੈਮੀਫਾਈਨਲ ਚ ਅੱਜ ਫਰਾਂਸ ਤੇ ਸਪੇਨ ਆਹਮੋ ਸਾਹਮਣੇ ਹੋਣਗੇ। ਇਸ ਨਾਲ ਹੀ ਖ਼ਬਰਾਂ ਦਾ ਰਾਸ਼ਟਰੀ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਪ੍ਰਦੇਸ਼ਕ ਖ਼ਬਰਾਂ ਦਾ ਬੁਲੇਟਿਨ ਸ਼ਾਮੀ 6:20 ਤੇ ਹੋਏਗਾ। ਨਮਸਕਾਰ।

0: ਫੇ ਦੋ ਬਰਾਬਰ ਕਰਦੇ ਨੇ ਤਜਾਰਤ 7 ਬਿਲੀਅਨ ਡਾਲਰ ਅਮਰੀਕਾਈ ਤਾਂ ਸਾਲ 2080 ਦਾ ਕਰਾਰ ਗੁਜ਼ਾਸ਼ਤ। ਸ਼ੋਬਈ ਹਵਾ ਸ਼ਨਾਸੀ ਹਿੰਦ ਬਾਰੰਦਗੀ ਸੰਗੀਨ ਵ ਬਿਸਿਆਰ ਸੰਗੀਨੀ ਇਮਰੋਜ਼ੀ ਸਰਾਸਰ ਬਿਹਾਰ ਵ ਉਦੀਸ਼ੇ ਰਾ ਪੇਸ਼ਗੋਈ ਕਰਦੇ ਆਸ ਸ਼ੋਬਈ ਆਸ਼ੁਦੇ ਹਾਕੀਸ ਕੇ ਅਜ਼ਾਈ ਹਮਾਨੰਦੀ ਸਰਾਸਰ ਸ਼ੁਮਾਲ ਸ਼ਰਕੀ ਹਿੰਦ ਚੰਡੀਗੜ੍ਹ ਝਾਰਖੰਡ ਵ ਬੰਗਾਲ ਗਰਬੀ ਤਾਂ ਫਰਦਾ ਮੁਤਵਕੇ ਹਸਨ ਬਾਰੰਦਗੀ ਸਬੁਕ ਤਾਂ ਮਿਆਨੇ ਨੀਜ਼ ਸਰਾਸਰ ਹਰਿਆਣਾ ਚੰਡੀਗੜ੍ਹ ਦਿੱਲੀ ਪੰਜਾਬ ਵ ਉੱਤਰਾ ਪ੍ਰਦੇਸ਼ ਗਰਬੀ ਤਾਂ ਨੂਜ਼ਦਹੋਂ ਮੇ ਮਾਹੇ ਜਾਰੀ ਯੂਏ ਪੇਸ਼ਗੋਈ ਸ਼ੁਦੇ ਆਸ ਇਮਸ਼ਬ ਦਰ ਅਵਲੀਨ ਨੀਵ ਨਿਹਾਈਏ ਜਾਮੇ ਜਹਾਨੀਏ ਫੀਫਾ ਦਰ ਇਸਤਾਦੀਓ ਮੇ ਡੱਲਾਸ ਟੈਕਸਾਸ ਵਾਗਦਰ ਏਲਾਤ ਮੁਤਹਿਦੀ ਅਮਰੀਕਾ ਫਰਾਂਸੇ ਅਲੀ ਇਸਪਾਨੀਆ ਮੁਸਾਵੇ ਮੀਦੇ ਹਾਂ ਇਨਕ ਦਰ ਪਾਇਆਨ ਅਹਮ ਅਖਬਾਰ ਬਰੇ ਤੋਂ ਤਕਰਾਰ ਮੀ ਕਰੀਮ ਦਿੱਲੀ ਨੌ ਹਮਲੇ ਬੇਦੋ ਕਸ਼ਤੀ ਹਾਮਿਲੇ ਸੀ ਨਫਰ ਦਰਿਆ ਨਵਰਦਾਨ ਹਿੰਦੀ ਦਰ ਤੰਗੇ ਹੁਰਮੁਜ਼ਰਾ ਸ਼ਦੀਦਨ ਮੌਰੂਜ਼ ਤਕਬੀ ਕਰਾਰ ਦਾਦੇ ਓ ਗੁਫਤੇ ਇਨ ਖਸ਼ੂਨਤ ਅਸ ਕਿ ਕਸ਼ਤੀਰਾਨੀਏ ਆਜ਼ਾਦ ਵ ਸਾਲਿਮ ਅਸ ਤਰੀਕ ਆਬਰਾਹ ਹੋਈਏ ਬੈਰਮਿਲ ਅਲੀਰਾ ਮੁਖਤਲ ਮੀਗਰ ਜਾਨਤ ਹਿੰਦ ਅਸ ਤਲਾਸ਼ ਫਲਸਤੀਨ ਬਰਾਏ ਉਜ਼ਵੀਅਤ ਸਾਜ਼ਮਾਨ ਮਿਲਲ ਮੁਤਹਿਦ ਪੁਸ਼ਤੀਬਾਨੀ ਕਰਦੇ ਵ ਤਸੀ ਦੋ ਕਿਸ਼ਵਰੀਏ ਕਸ਼ਮਕਸ਼ ਬੈਨ ਫਲਸਤੀਨ ਵ ਇਸਰਾਇਲ ਰਾ ਅਗਲੀਦਾਨ ਤਕਰਾਰ ਨਮੂਦਿਆਸ ਕਰਾਰਦਾਦ ਇਕਤਸਾਦੀ ਤਿਜਾਰੀਏ ਜਾਮੇਈ ਬੈਨ ਹਿੰਦ ਵ ਇੰਗਲਿਸਤਾਨ ਅਸ ਫਰਦਾ ਬੇਦਸਤ ਇਜਰਾ ਗੁਜ਼ਾਰਦੇ ਵੀ ਸ਼ਬਾਦ ਸ਼ੋਬਈ ਹਵਾ ਸ਼ਨਾਸੀ ਹਿੰਦ ਬਾਰੰਦਗੀ ਸੰਗੀਨ ਵ ਬਿਸਿਆਰ ਸੰਗੀਨੀ ਇਮਰੋਜ਼ੀ ਸਰਾਸਰ ਬਿਹਾਰ ਵ ਉਦੀਸ਼ਾ ਰਾ ਪੇਸ਼ਗੋਈ ਕਰਦੇ ਆਸ ਕਰਾਰਸ ਕੇ ਇਮਸ਼ਬ ਦਰ ਅਵਲੀਨ ਨੀਮ ਨਿਹਾਈਏ ਜਾਮੇ ਜਹਾਨੀ ਫੀਫਾ ਦਰ ਇਸਤਾਦੀਓ ਮੇ ਡੱਲਾਸ ਟੈਕਸਾਸ ਵਾਗਦਰ ਅਮਰੀਕਾ ਫਰਾਂਸੇ ਅਲੀ ਇਸਪਾਨੀਆ ਮੁਸਾਬਕੇ ਬੇਦਿਹਾਤ ਪਾਇਆਨ ਅਖਬਾਰ ਰੇਡੀਓ ਦਿੱਲੀ
1: این سرویس سخن فراکنی برون مرزی فارسی آکاشوانی است و شما برنامه شامگاهی سرویس جهانی آکاشوانی را می شنوید که روی موج کوتاه در ردیف 9620 اخبار روی آپ ای آی آر و شبکه دیش مجانی دیدی دستیاب است.
0: شنوندگان عزیز اینک از یک ترانه فارسی لذت ببرید به صدای پرستو.